0: पंजाबी प्रोग्राम मिट्टी दी महक लेके हाजर हाँ मैं संदीप कौर। अज दे प्रोग्राम विच असी सुनांगे एक कहानी जहर। कहानीकार होणगे राजीव कुमार सेठ। इस तों इलावा असी सुनांगे कुछ पंजाबी फिल्मी गीत। दोस्तो अज अंतरराष्ट्रीय न्याय दिवस मनाया जा रहा है। इस दिन नूं मनाउण दी महत्ता देशां विचकार न्यायिक मुद्दियां नूं हल करना है, जिस विच नसलकुशी, युद्ध अपराध, मनुक्ता दे विरुद्ध अपराध आदि शामिल ने। 1988 विच अज दे ही दिन दुनिया दे कई देशां ने इकट्ठे होके अंतरराष्ट्रीय अपराधिक अदालत दी स्थापना लई एक समझौते ते दस्तक कीते सन, जिस नूं रोम विधान कहा जांदा है। इस समय दुनिया दे 139 देश इस समझौते दा हिस्सा बन चुके ने। मनोरथ ए है कि यह दुनिया हर इंसान दे रहन लायक बने ते हरेक नूं बराबरी दा एहसास होवे। जिथे अदालतां सानूं इंसाफ दिंदियां ने, उथे साहित मानवता दी बात पाउंदा है। इस वास्ते अज असीं तुहानूं सुणा रहे हां इक कहानी जहर। कहानीकार ने राजीव कुमार सेठ।
1: ਭੋਲਾ ਨਾਥ ਅੱਜ ਦਫ਼ਤਰ ਆਉਂਦਿਆਂ ਹੀ ਟਾਈਪ ਦੀ ਮਸ਼ੀਨ ਡਾਹ ਕੇ ਬਹਿ ਗਿਆ। ਪੈਂਡਿੰਗ ਫਾਈਲ ਕੱਢ ਠਾਹ ਠਾਹ ਮਸ਼ੀਨ ਕੁੱਟਣ ਲੱਗਾ। ਕੋਈ ਦੁਆ ਨਾ ਸਲਾਮ। ਪੂਰੇ ਦਫ਼ਤਰ ਨੇ ਜ਼ਰਾ ਹੈਰਾਨੀ ਨਾਲ ਉਹਦਾ ਵਤੀਰਾ ਵੇਖਿਆ। ਭੋਲੇ ਦੇ ਅੰਦਰ ਪਰ ਘਮਸਾਨ ਛਿੜਿਆ ਸੀ ਪਿਆ। ਉਹਦੇ ਮਾਨਸਿਕ ਧਰਾਤਲ 'ਤੇ ਲਗਾਤਾਰ ਧਮਾਕੇ ਹੋ ਰਹੇ ਸਨ। ਗੱਲ ਮਾਮੂਲੀ ਸੀ ਪਰ ਕਿੰਜ ਬਖੇੜਾ ਖੜ੍ਹਾ ਹੋ ਗਿਆ। ਨਿੱਕੀਆਂ ਨਿੱਕੀਆਂ ਗੱਲਾਂ ਦੀਆਂ ਤੰਦਾਂ ਸ਼ਾਇਦ ਕਿਤੇ ਵੱਡੀਆਂ ਗੱਲਾਂ ਵਿੱਚ ਉਲਝੀਆਂ ਹੁੰਦੀਆਂ ਹਨ। ਵੱਡੀਆਂ ਗੱਲਾਂ ਜਿਨ੍ਹਾਂ ਨੂੰ ਛੇੜਦਾ ਹਰ ਕੋਈ ਜਰਕਦਾ ਹੈ। ਭੋਲਾ ਨਾਥ ਨੂੰ ਆਪਣੀ ਸਮੁੱਚੀ ਹੋਂਦ ਤਿੜਕਦੀ ਮਹਿਸੂਸ ਹੋ ਰਹੀ ਸੀ। ਅੱਜ ਉਹਦੇ ਆਪਣੇ ਖੂਨ ਨੇ ਉਹਨੂੰ ਕੱਖੋਂ ਹੌਲਾ ਕਰ ਦਿੱਤਾ। ਉਸ ਦੀ ਸਾਰੀ ਉਮਰ ਦੀ ਇਮਾਨਦਾਰੀ ਅਤੇ ਹੋਰ ਕਦਰਾਂ ਕੀਮਤਾਂ ਦੀ ਖੱਟੀ ਕਮਾਈ ਨੂੰ ਵਿਅਰਥ ਥਾਪ ਉਹਨੂੰ ਦੁਰਕਾਰ ਸੁੱਟਿਆ। ਕਰਮ ਕਰੋ ਫਲ ਦੀ ਇੱਛਾ ਨਾ ਕਰੋ ਵਾਲਾ ਕਮਰੇ 'ਚ ਟੰਗਿਆ ਪੋਸਟਰ ਉਹਦਾ ਮੂੰਹ ਚੜਾ ਰਿਹਾ ਸੀ। ਗੱਲ ਮਾਮੂਲੀ ਜਿਹੀ ਹੀ ਤਾਂ ਸੀ। ਮੁੰਡਾ 12ਵੀਂ 'ਚ ਅੱਵਲ ਆਇਆ ਤਾਂ ਉਸ ਨੂੰ ਗੁੱਟ ਘੜੀ ਲੈ ਕੇ ਦੇਣ ਦੇ ਕੀਤੇ ਕਰਾਰ ਵਿੱਚ ਕੁੜੀ

ਦੇ ਤੀਜ ਤਿਉਹਾਰ ਆਣ ਫਸੇ। ਉਸ ਨੂੰ ਘੜੀ ਲੈ ਕੇ ਦੇਣ ਦੀ ਗੱਲ ਮੇਰੀ ਪੈਂਦੀ ਗਈ ਅਤੇ ਅੱਜ ਭਰੇ ਪੀਤੇ ਮੁੱਛ ਫੁੱਟ ਮੁੰਡੇ ਨੇ ਜਿਵੇਂ ਆਪਣੇ ਅੰਦਰ ਦੇ ਸਾਰੇ ਗੁਬਾਰ ਕੱਢ ਦਿੱਤੇ। ਕੋਈ ਜਵਾਲਾਮੁਖੀ ਜਿਉਂ ਉਹ ਆਪਣੇ ਲੰਮੇ ਸਮੇਂ ਤੋਂ ਆਪਣੇ ਅੰਦਰ ਦੱਬੀ ਬੈਠਾ ਹੋਵੇ। ਬਾਪ ਨੂੰ ਅਸਲੋਂ ਨਕਾਰਾਂ ਥਾਪਦਿਆਂ ਉਸ ਆਪਣੀਆਂ ਸਭ ਤਰਸਯੋਗ ਸਥਿਤੀਆਂ ਲਈ ਉਸ ਨੂੰ ਸਿੱਧੇ ਜਾਂ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਅਤੇ ਗੁੱਸੇ ਵਿੱਚ ਘਰ ਛੱਡ ਕੇ ਨਿਕਲ ਗਿਆ। ਤੁਸੀਂ ਆਪ ਤਾਂ ਖੂਹ 'ਚ ਡਿੱਗੇ ਹੀ ਸੀ, ਸਾਨੂੰ ਵੀ ਨਾਲ ਘੜੀ ਸਲਿਆ। ਤੁਹਾਡੀ ਸਿਖਾਈ ਪੜ੍ਹਾਈ ਸੰਸਕਾਰਾਂ 'ਤੇ ਚੱਲਦਿਆਂ ਅਸੀਂ ਜ਼ਿੰਦਗੀ ਦੀ ਸ਼ਾਹਰਾਹ 'ਤੇ ਮੁੱਧੇ ਮੂੰਹ ਜਾ ਡਿੱਗੇ ਹਾਂ ਅਤੇ ਮਣਾ ਮੂੰਹੀ ਭੀੜ ਸਾਨੂੰ ਚੁੱਕਣ ਦੀ ਥਾਂ ਮਿੱਧ ਦੀ ਮਧੋਲ ਦੀ ਅੱਗੇ ਵੱਧਦੀ ਤੁਰੀ ਜਾ ਰਹੀ ਹੈ। ਇਸ ਸਥਿਤੀ ਲਈ ਕੇਵਲ ਅਤੇ ਕੇਵਲ ਤੁਸੀਂ ਜ਼ਿੰਮੇਵਾਰ ਹੋ ਜਿਨ੍ਹਾਂ ਨੇ ਇਮਾਨਦਾਰੀ ਅਤੇ ਸੱਚਾਈ ਦੀ ਸ਼ਰਦਾਈ ਸਾਨੂੰ ਬਚਪਨ ਤੋਂ ਘੋਟ ਘੋਟ ਕੇ ਪਿਆਈ ਅਤੇ ਸਾਨੂੰ ਦੁਨਿਆਵੀ ਸਫਲਤਾ ਲਈ ਅਪਾਹਿਜ ਕਰ ਸੁੱਟਿਆ। ਮੁੰਡੇ ਦੇ ਰੋਹ ਭਰੇ ਬੋਲ ਪਿਘਲਦੇ ਸ਼ੀਸ਼ੇ ਵਾਂਗ ਦਫ਼ਤਰ 'ਚ ਬੈਠੇ ਭੋਲਾਨਾਥ ਦੇ ਕੰਨਾਂ 'ਚ ਘੁਲ ਰਹੇ ਨੇ। ਉਹ ਅੰਨੇਵਾਹ ਟਾਈਪ ਮਸ਼ੀਨ ਕੁੱਟਦਾ ਜਾ ਰਿਹਾ। ਭੋਲਾਨਾਥ ਮਹਾਂਨਗਰ 'ਚ ਕੀੜੇ ਮਕੌੜੇ ਦੀ ਜ਼ਿੰਦਗੀ ਜਿਉਂਦੇ ਲੱਖਾਂ ਕਰੋੜਾਂ ਵਿਅਕਤੀਆਂ ਵਿੱਚੋਂ ਇੱਕ ਅਦਨਾ ਸ਼ਖਸ। ਕਹਿਣ ਨੂੰ ਭਾਵੇਂ ਉਹ ਦਿੱਲੀ ਵਿੱਚ ਜੀਵਨ ਪਾਰਕ ਨਾਂ ਦੀ ਕਲੋਨੀ 'ਚ ਰਹਿੰਦਾ ਸੀ, ਪਰ ਜੀਵਨ ਕੀ ਹੁੰਦਾ ਹੈ ਉਹਦੇ ਚੇਤਿਆਂ 'ਚੋਂ ਕਦ ਦਾ ਵਿਸਰ ਚੁੱਕਾ ਸੀ। ਰਾਜਧਾਨੀ ਦਿੱਲੀ ਵਿਖੇ ਕਲਰਕੀ ਕਰਦਿਆਂ ਉਹਦੀ ਉਮਰ ਪਾਰ ਹੋ ਚੱਲੀ ਸੀ। ਰੋਜ਼ ਸਵੇਰੇ ਸ਼ਾਮ ਉਸ ਦੀ ਬੱਸ ਇੰਡੀਆ ਗੇਟ ਤੋਂ ਲੰਘਦੀ ਤਾਂ ਪੁਰਾਣੀਆਂ ਯਾਦਾਂ ਮਨ ਦੇ ਹਨੇਰ 'ਚ ਟਹਿਟਹਿਣਿਆਂ ਵਾਂਗ ਜਗਣ ਬੁੱਝਣ ਕਰਦੀਆਂ। ਅੱਜ ਤੋਂ 30 ਵਰ੍ਹੇ ਪਹਿਲਾਂ ਡਾਢਾ ਪ੍ਰਸੰਨ ਉਹ ਸਰਕਾਰੀ ਨੌਕਰੀ ਲਈ ਚੁਣੇ ਜਾਣ ਉਪਰੰਤ ਦਿੱਲੀ ਆਇਆ ਸੀ। ਬੋਟ ਕਲੱਬ ਵਿਖੇ ਚਮਕਦੀਆਂ ਪੁਸ਼ਾਕਾਂ ਪਾਈ ਪਰਿਵਾਰਾਂ ਸਮੇਤ ਘੁੰਮਦਿਆਂ ਜਾਂ ਕਨਾਟ ਪਲੇਸ ਵਿਖੇ ਖਰੀਦਦਾਰੀ ਕਰਦੇ ਲੋਕਾਂ ਦੇ ਹੱਸਦੇ ਖਿੜੇ ਚਿਹਰੇ ਵੇਖਦਾ ਸੋਚਦਾ ਉਹ ਵੀ ਪਰਿਵਾਰ ਨੂੰ ਦਿੱਲੀ ਲੈ ਆਏਗਾ ਅਤੇ ਇਹਨਾਂ ਸਭਨਾਂ ਥਾਵਾਂ 'ਤੇ ਘੁੰਮਾਏਗਾ, ਉਹਨਾਂ ਦੇ ਚਾਅ ਮਲਾਰ ਪੂਰੇ ਕਰੇਗਾ, ਬੱਚਿਆਂ ਨੂੰ ਵਧੀਆ ਸਕੂਲ ਵਿੱਚ ਪੜ੍ਹਾਏਗਾ। ਪਰ ਭੋਲਾ ਸੱਚੀਓਂ ਭੋਲਾ ਸੀ, ਸਿੱਧਾ ਸਾਊ ਮਾਨਸ। ਪਰਿਵਾਰ ਨੂੰ ਇੱਥੇ ਚਲੋ ਲੈ ਤਾਂ ਆਏਗਾ ਪਰ ਵਸਾਏਗਾ ਕਿੱਥੇ? ਮਹਾਂਨਗਰ ਦੀ ਕੌੜੀ ਹਕੀਕਤ ਹੌਲੀ ਹੌਲੀ ਉਹਦੇ ਅੱਗੇ ਸਪਸ਼ਟ ਹੁੰਦੀ ਗਈ। ਲੋਕ ਕੁਰਬਲ ਕੁਰਬਲ ਕੀੜਿਆਂ ਵਾਂਗ ਤੁਰੇ ਫਿਰਦੇ, ਬੱਸਾਂ 'ਚ ਰੁਲਦੇ, ਦਫ਼ਤਰਾਂ 'ਚ ਖਿੱਚਦੇ, ਆਪਣੇ ਕੰਮ ਧੰਦੇ ਨਿਬੇੜ, ਭੀੜ ਦਾ ਕਾਲਾ ਸਮੁੰਦਰ ਪਾਰ ਕਰ ਸ਼ਾਮ ਨੂੰ ਥੱਕੇ ਟੁੱਟੇ ਘਰ ਪਹੁੰਚਦੇ। ਦੋ ਰੋਟੀਆਂ ਝੁਲਸ ਕੇ ਘੁਰਨਿਆਂ ਜਿਹੇ ਕਮਰਿਆਂ 'ਚ ਬਿਸਤਰਿਆਂ 'ਤੇ ਜਾ ਪੈਂਦੇ, ਅਗਲੇ ਦਿਨ ਬੜਬੜਾਉਂਦੇ ਉੱਠਦੇ ਅਤੇ ਫਿਰ ਮਸ਼ੀਨ ਵਾਂਗ ਨੱਸਣ ਭੱਜਣ ਲੱਗਦੇ। ਹਰ ਨਵਾਂ ਦਿਨ ਉਹਨਾਂ ਲਈ ਇੱਕ ਨਵਾਂ ਯੁੱਧ ਸੀ ਜਿਸ ਨੂੰ ਉਹ ਡਰੇ ਡਰੇ ਖਿਜੇ ਖਿਜੇ ਬੇਵਸੀ ਜਿਹੀ ਨਾਲ ਲੜਦੇ। ਦੋ ਮਹੀਨੇ ਦੀ ਜ਼ੋਰਦਾਰ ਮੁਸ਼ੱਕਤ ਤੋਂ ਬਾਅਦ ਦਫ਼ਤਰ ਤੋਂ 25-30 ਕਿਲੋਮੀਟਰ ਦੂਰ ਕਿਸੇ ਕੱਚੀ ਕਲੋਨੀ 'ਚੋਂ ਉਹਨੂੰ ਦੋ ਖੁੱਡੇ ਜਿਹੇ ਕਿਰਾਏ 'ਤੇ ਮਿਲੇ ਜਿਨ੍ਹਾਂ 'ਚ ਮੰਜੀ ਡਾਹ ਕੇ ਖਲੋਤਿਆਂ ਸਿਰ ਛੱਤ 'ਚ ਵੱਜਦਾ ਸੀ। ਰੱਬ ਰੱਬ ਕਰਦਾ ਉਹ ਪਰਿਵਾਰ ਨੂੰ ਦਿੱਲੀ ਲੈ ਆਇਆ। ਆਸ ਪਾਸ ਕੋਈ ਬੁਲਾਉਣ ਚਲਾਉਣ ਮਿਲ ਵਰਤਣ ਵਾਲਾ ਨਹੀਂ ਸੀ ਦਿਸਦਾ। ਰਾਤ ਖੁੱਡਿਆਂ 'ਚ ਪਏ ਡੱਕੇ ਰਹਿੰਦੇ, ਖੁਰਾਕ ਮਾੜੀ ਅਤੇ ਮਹਿੰਗੀ ਸੀ। ਚੌਥੇ ਕੁ ਦਿਨ ਅੱਧੀ ਰਾਤ ਨਿੱਕੀ ਕੁੜੀ ਦੇ ਢਿੱਡ 'ਚ ਤਿੱਖਾ ਸੂਲ ਉੱਠਿਆ ਤਾਂ ਜਵੈਣ ਦੀ ਚੂੰਡੀ ਮੰਗਣ ਜਾਂ ਕਿਸੇ ਡਾਕਟਰ ਬਾਰੇ ਪਤਾ ਕਰਨ ਲਈ ਉਸ ਨਾਲ ਦੇ ਗੁਆਂਢੀ ਦਾ ਜਾ ਬੂਹਾ ਖੜਕਾਇਆ। ਫਿਰ ਦੂਜਾ, ਤੀਜਾ, ਚੌਥਾ, ਸਾਰੀ ਰਾਤ ਭੋਲਾਨਾਥ ਪੂਰੀ ਕਲੋਨੀ ਦੇ ਬਾਰ ਭੰਨ ਦਾ ਹਲਕਾਣ ਹੋ ਗਿਆ, ਪਰ ਯੱਖ ਸਰਦ ਲੋਹੇ ਦੇ ਦਰਵਾਜ਼ੇ ਉਸ ਨੂੰ ਠੰਡੀਆਂ ਨਿਰਮੋਹੀ ਨਜ਼ਰਾਂ ਨਾਲ ਤੱਕਦੇ ਰਹੇ। ਉਸ ਰਾਤ ਭੋਲਾਨਾਥ ਨੇ ਨਿਸ਼ਚਾ ਕੀਤਾ, ਉਹ ਦਿੱਲੀ ਨਹੀਂ ਰਹੇਗਾ, ਪਿੰਡ ਪਰਤ ਜਾਏਗਾ। ਪਿੰਡ ਪੈਰੀ ਕੰਡਾ ਚੁਭਣ 'ਤੇ ਜਿੱਥੇ ਪੂਰਾ ਪਿੰਡ ਪੀੜ ਨਾਲ ਹਲੂਣਿਆ ਜਾਂਦਾ ਸੀ, ਪਿੰਡ ਜਿੱਥੇ ਅੱਖੀਆਂ 'ਚ ਮੋਹ ਦਾ ਸੇਕ ਮਗਦਾ, ਗੱਲਾਂ 'ਚੋਂ ਆਪਣਾ ਆਪੇ ਦੀ ਮਹਿਕ ਉੱਠਦੀ ਸੀ, ਲਾਲਚ, ਝੂਠ, ਵਲ ਫਰੇਬ, ਸਵਾਰਥ, ਓਪਰੇਪਣ ਦੀ ਥਾਂ ਜਿੱਥੇ ਆਪਣੇਪਣ, ਨਿਸਵਾਰਥਤਾ ਅਤੇ ਦੁਵੱਲੇ ਭਰੋਸੇ ਦਾ ਪਰਤਾਓ ਸੀ। ਕੁਛ ਦਿਨਾਂ ਬਾਅਦ ਉਹ ਪਰਿਵਾਰ ਨੂੰ ਦਿੱਲੀ ਘੁੰਮਾਉਣ ਲੈ ਗਿਆ ਤਾਂ ਮਹਾਂਨਗਰ ਬਾਰੇ ਉਹਦੇ ਹੋਰ ਕਈ ਭਰਮ ਟੁੱਟੇ। ਜਿੱਥੇ ਬੰਦੇ ਦੀ ਪਛਾਣ ਉਹਦਾ ਸਮਾਜਿਕ ਰੁਤਬਾ, ਅਹੁਦਾ, ਕਾਰ ਕੋਠੀ, ਬੈਂਕ ਬੈਲੈਂਸ ਨਾਲ ਹੁੰਦਾ ਸੀ। ਪਰਿਵਾਰ ਸਮੇਤ ਦਿੱਲੀ ਘੁੰਮਣ ਗਿਆ, ਬੱਸਾਂ 'ਚ ਧੱਕੇ ਖਾਂਦਾ, ਮਿੱਧਦਾ ਮਧਾਉਂਦਾ, ਪੂਰੀ ਤਨਖਾਹ ਦੀ ਜੇਬ ਕਟਾ ਕੇ ਗਲਤ ਬੱਸ 'ਚ ਸਵਾਰ ਹੋ ਕਿਤੇ ਦਾ ਕਿਤੇ ਪਹੁੰਚ ਗਿਆ। ਬਦ ਹਵਾਸ ਪਤਨੀ ਅਤੇ ਬੱਚਿਆਂ ਸਮੇਤ ਵਾਹੋਦਾਹੀ ਤੁਰੀ ਜਾ ਰਹੀ ਅੰਨੀ ਭੀੜ 'ਤੇ ਆਵਾਜਾਈ ਵੱਲ ਝਾਕਦਾ ਕਿ ਕਿਸੇ ਤੋਂ ਆਪਣੇ ਘਰ ਦਾ ਰਾਹ ਪੁੱਛ ਸਕੇ, ਪਰ ਉੱਥੇ ਤਾਂ ਭੀੜ ਸੀ। ਇਹ ਭੋਲਾਨਾਥ ਜਾਂ ਉਹਦਾ ਪਰਿਵਾਰ ਜਾਣਦਾ ਸੀ ਜਾਂ ਫਿਰ ਉਹਨਾਂ ਦਾ ਰੱਬ ਕਿ ਕਿੰਜ ਅੱਧੀ ਰਾਤ ਚੀਸਾਂ ਮਾਰਦੇ ਸਰੀਰਾਂ ਨਾਲ ਉਹ ਆਪਣੇ ਖੁੱਡਿਆਂ 'ਚ ਵਾਪਸ ਪਰਤੇ। ਉਹ ਇੱਥੇ ਨਹੀਂ ਰਹੇਗਾ, ਪਿੰਡ ਵਾਪਸ ਚਲਾ ਜਾਏਗਾ। ਉਸ ਫਿਰ ਆਪਣਾ ਨਿਸ਼ਚਾ ਦੁਹਰਾਇਆ, ਪਰ ਜਿਵੇਂ ਕਿ ਭੋਲਾ ਭੋਲਾ ਹੀ ਸੀ, ਪਿੰਡ ਚਲੇ ਜਾਣ ਦਾ ਉਸ ਦਾ ਸੁਪਨਾ ਸੁਪਨਾ ਹੀ ਰਿਹਾ। ਹੌਲੀ ਹੌਲੀ ਅਚੇਤ ਹੀ ਉਹਦੇ ਖਾਨੇ ਪੈ ਗਈ ਕਿ ਉਹ ਮਹਾਂਨਗਰ ਵਿੱਚ ਆਪਣੀ ਮਰਜ਼ੀ ਨਾਲ ਆ ਤਾਂ ਭਾਵੇਂ ਗਿਆ ਪਰ ਜਾ ਨਹੀਂ ਸਕਦਾ। ਇਹ ਕੰਮ ਇੰਨਾ ਸੌਖਾ ਨਹੀਂ ਸੀ ਜਿੰਨਾ ਉਹ ਸਮਝੀ ਬੈਠਾ ਸੀ। ਖਿੱਚਾ ਧਰੋਈ 'ਚ ਪਤਾ ਨਹੀਂ ਕਦ ਕਿੰਨੇ ਵਰ੍ਹੇ ਪਾਰ ਹੋ ਗਏ ਅਤੇ ਜਿਵੇਂ ਕਿ ਹੋਣਾ ਹੀ ਸੀ, ਹੌਲੀ ਹੌਲੀ ਉਸ ਆਪਣੀ ਹੋਣੀ ਨਾਲ ਸਮਝੌਤਾ ਕਰ ਲਿਆ। ਪਤਾ ਨਹੀਂ ਕਦੋਂ ਅਤੇ ਕਿੰਜ ਜੀਵਨ ਬਾਰੇ ਉਸ ਦੀ ਸਹਿਜ ਉਤਸੁਕਤਾ, ਦਿਲਚਸਪੀ ਮਰਦੀ ਗਈ, ਉਸ ਦੇ ਸ਼ੌਕ ਮਿੱਟੀ ਹੋ ਗਏ। ਮਹਾਂਨਗਰ 'ਚ ਟਿਕੇ ਰਹਿਣ ਲਈ ਉਹਨੂੰ

ਅਸੀਂ ਸੁਣ ਰਹੇ ਸੀ ਇਹ ਗੀਤ ਦਮਾਦਮ ਮਸਤ ਕਲੰਦਰ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।